ਛੋਟਾ ਜਿਹਾ ਸ਼ਹਿਰ ਪਛਾਣ ਬੜੀ ਰੱਖਦਾ, ਕਿਆ ਵਰਣਨ ਕੀਤੇ ਦਾ ਇਸ ਲੋਕ ਗੀਤ ਦੇ ਵਿੱਚ ਅਸਾਂ ਦੇ ਚੰਬੇ ਦੇ ਮੰਦਰਾਂ ਦਾ, ਚੰਬੇ ਸ਼ਹਿਰ ਦਾ ਅਤੇ ਰਾਵੀ ਦਾ। ਤਾਂ ਦੇਖਾ ਜੀ, ਵਾਕਈ ਅਸਾਂ ਦਾ ਜਿਹੜਾ ਚੰਬਾ ਹੈ ਸੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਸੇ ਆਪਣੀ ਇੱਕ ਅਲੱਗ ਵੱਖਰੀ ਪਛਾਣ ਰੱਖਦਾ। ਇੱਥੇ ਦੇ ਕਈ ਚੀਜ਼ਾਂ ਇਹਦੇ ਹਨ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹਨ। ਅਤੇ ਦੇਖਾ ਜੀ, ਅਸੀਂ ਗੱਲਬਾਤ ਕਰਿਆ ਕਰਦੇ ਸੀ ਪਰਿਆਵਰਣ ਬਚਾਵ ਦੇ, ਅਤੇ ਛੋਟੀ ਜਿਹੀ ਗੱਲਬਾਤ ਲੇਕਿਨ ਬੜੀ ਜ਼ਰੂਰੀ। ਦੇਖਾ ਜੀ, ਥੋੜ੍ਹੀ ਦੇਰ ਵਾਸਤੇ ਸੋਚੋ ਕਿ ਅਸਾਂ ਦੇ ਜਿਹੜੇ ਬਜ਼ੁਰਗ ਹਨ ਤਿਨ੍ਹਾਂ ਨੇ ਅਗਰ ਵਣ ਬੂਟੇ ਨਹੀਂ ਲਗਾਏ ਹੁੰਦੇ, ਤਿਨ੍ਹਾਂ ਜੋ ਪਾਲਿਆ ਪੋਸਿਆ ਨਹੀਂ ਹੁੰਦਾ, ਅਤੇ ਕਿਆ ਅਸੀਂ ਤਾਜ਼ਾ ਬਿਹਾਰ ਦੇ ਵਿੱਚ ਸਾਹ ਲੈ ਸਕਦੇ ਥੇ? ਬਿਲਕੁਲ ਨਹੀਂ। ਦੇਖਾ ਜੀ, ਆਪਣੇ ਆਸੇ ਪਾਸੇ ਦੇ ਵਾਤਾਵਰਣ ਜੋ ਬਚਾਉਣਾ ਅਸਾਂ ਦਾ ਇੱਕ ਬੜਾ ਵੱਡਾ ਫਰਜ਼ ਹੈ, ਕਿ ਜੋ ਕਿ ਤਾਜ਼ਾ ਬਿਆਰ, ਤਾਜ਼ਾ ਪਾਣੀ ਅਤੇ ਖਾਣਾ ਅਸਾਂ ਦੇ ਵਾਤਾਵਰਣ ਦੇ ਵਿੱਚ ਹੀ ਹੁੰਦੇ। ਅਸਾਂ ਦੇ ਵਾਤਾਵਰਣ ਦੇ ਵਿੱਚ ਵਣ ਬੂਟੇ, ਜੀਵ ਜੰਤੂ, ਮਾਣੂ, ਠੀਕ ਹੈ ਜੀ, ਮਿੱਟੀ, ਸਾਰੀ ਚੀਜ਼ ਜਿਹੜੀ ਅਸੀਂ ਆਉਂਦੀ। ਅਤੇ ਪਰਿਆਵਰਣ ਬਚਾਓ ਮਤਲਬ ਆਉਣ ਵਾਲੀ ਪੀੜ੍ਹੀਆਂ ਜੋ ਬਚਾਓ। ਜਿਵੇਂ ਕਿ ਮੈਂ ਪਹਿਲੇ ਵੀ ਗੱਲ ਕੀਤੀ ਕਿ ਅੱਜ ਇਸ ਤਰੱਕੀ ਦੀ ਅੰਧਾ ਧੁੰਦ ਦੌੜ ਦੇ ਵਿੱਚ ਅਸੀਂ ਲੱਗੇ ਦੇ ਹੋਏ ਦੇ ਹਨ, ਅਤੇ ਇਸ ਤਰੱਕੀ ਦੀ ਅੰਧੀ ਦੌੜ ਦੇ ਵਿੱਚ ਅਸੀਂ ਕਿਤੇ ਜਾਇਆ ਕਰਦੇ ਹਨ, ਕਿਜੋ ਜਾਇਆ ਕਰਦੇ ਹਨ, ਕੁਛ ਪਤਾ ਨਹੀਂ, ਬਸ ਦੌੜੇ ਦੇ ਹਨ। ਪਹਾੜਾਂ ਜੋ ਕੱਟੇ ਕੇ, ਬੂਟੀਆਂ ਜੋ ਕੱਟੇ ਕੇ, ਸੜਕੇ ਤਾਂ ਬਣਾਈ, ਪਰ ਆਪਣੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਤਾਜ਼ਾ ਬਿਆਰ, ਤਾਜ਼ਾ ਪਾਣੀ ਅਤੇ ਮੌਸਮ ਦੇ ਵਿੱਚ ਗੜਬੜ ਸਭ ਅਸੀਂ ਜਿਹੜਾ ਹੈ ਸੇ ਤਿੰਨ ਜੋ ਸੌਂਪਣੇ ਜਾਇਆ ਕਰਦੇ ਹਨ, ਕਿ ਜੋ ਕਿ ਅਸੀਂ ਦੇਖਦੇ ਕਿ ਬੇਮੌਸਮ ਬਰਸਾਤ ਹੋਈ ਜਾਂਦੀ, ਗਰਮੀ ਹੁੰਦੀ ਨਹੀਂ, ਅਤੇ ਅਗਰ ਹੋਈ ਤਾਂ ਫਿਰ ਇਤਨੀ ਗਰਮੀ ਹੋਈ ਜਾਂਦੀ ਕਿ ਹਿਸਾਬ ਨਹੀਂ। ਤਾਂ ਕੁਛ ਨਾ ਕੁਛ ਡਿਸਟਰਬੈਂਸ ਜਿਹੜੀ ਹੋਇਆ ਕਰਦੀ ਹੈ, ਹਲਚਲ ਹੋਇਆ ਕਰਦੀ ਹੈ। ਤੁਸੀਂ ਇਹ ਦੱਸੋ ਕਿ ਕਿਆ ਅਸਾਂ ਨੇ ਕਦੀ ਸੋਚੇ ਦਾ ਹੈ ਕਿ ਇਸ ਵਾਸਤੇ ਜ਼ਿੰਮੇਵਾਰ ਕੌਣ ਹੈ? ਅਸੀਂ ਮਾਣੂ, ਲੇਕਿਨ ਸੋਚਣਾ ਹੀ ਨਹੀਂ ਚਾਹੁੰਦੇ, ਹੈ ਨਾ ਜੀ। ਸਾਰੇ ਗੱਲਬਾਤ ਕਰਦੇ, ਨਾਅਰੇਬਾਜ਼ੀ ਕਰਦੇ, ਪਰਿਆਵਰਣ ਦਿਵਸ ਮਨਾਉਂਦੇ, ਲੇਕਿਨ ਕੰਮ ਕੁਛ ਨਹੀਂ ਹੁੰਦਾ। ਅਤੇ ਦੇਖਾ ਜੀ, ਠੀਕ ਹੈ, ਅਸੀਂ ਮੰਨਦੇ ਕਿ ਕਿਸੇ ਵੀ ਦੇਸ਼ ਦੀ ਜਿਹੜੀ ਤਰੱਕੀ ਹੈ ਸੇ ਬੜੀ ਭਾਰੀ ਜ਼ਰੂਰੀ ਹੈ, ਅਤੇ ਸੜਕਾਂ ਵੀ ਜ਼ਰੂਰੀ ਹੈ। ਬੋਲਦੇ ਹਨ ਨਾ ਕਿ ਸੜਕਾਂ ਜਿਹੜੀ ਹੈ ਸੇ ਕਿਸੇ ਵੀ ਸਮਾਜ ਦੀ ਜਿਹੜੀ ਹੈ ਸੇ ਕਿਸਮਤ ਦੀ ਰੇਖਾਏ ਹੁੰਦੀ ਹੈ। ਬਿਲਕੁਲ ਸਹੀ ਹੈ, ਪਰ ਅਗਰ ਸੇ ਪਰਿਆਵਰਣ ਦੀ ਕੀਮਤ ਪਰ ਹੋਇਆ ਕਰਦੀ ਹੈ ਤਰੱਕੀ, ਤਾਂ ਅਸੀਂ ਤਰੱਕੀ ਨਹੀਂ, ਆਪਣੇ ਵਾਸਤੇ ਹੀ ਅਸੀਂ ਗੱਢਾ ਜਿਹੜਾ ਅਸੀਂ ਖੋਦਿਆ ਕਰਦੇ ਹਨ। ਅਤੇ ਅਬ ਕਰਨਾ ਕਿਆ ਸਮਝੋ, ਦੇਖੋ ਜੀ, ਜ਼ਿਆਦਾ ਕਾ ਜ਼ਿਆਦਾ ਵਣ ਬੂਟੇ ਅਸਾਂ ਨੇ ਲਗਾਉਣੇ ਹੈ। ਜਿੱਥੇ ਵੀ ਅਸਾਂ ਦੇ ਜਿਹੜੀ ਪਾਣੀ ਦੀ ਬੋੜੀਆਂ ਹੁੰਦੇ, ਸਰੋਤ ਹਨ ਪਾਣੀ ਦੇ, ਤਿੰਨਾਂ ਜੋ ਬਿਲਕੁਲ ਸਾਫ਼ ਸੁਥਰਾ ਰੱਖਣਾ, ਪਲਾਸਟਿਕ ਦਾ ਜਿਹੜਾ ਹੈ ਸੇ ਘੱਟ ਕਾ ਘੱਟ ਇਸਤੇਮਾਲ ਕਰਨਾ। ਜਿਵੇਂ ਕਿ ਤੁਸਾਂ ਜੋ ਪਤਾ ਹੈ ਕਿ ਅਸਾਂ ਦੇ ਹਿਮਾਚਲ ਦੇ ਵਿੱਚ ਪਲਾਸਟਿਕ ਤਵੀਆਂ ਵੀ ਬੈਨ ਹੈ, ਲੇਕਿਨ ਫਿਰ ਵੀ ਕਈ ਚੀਜ਼ਾਂ ਜਿਹੜੀ ਅਸੀਂ ਜਿਹੜੀ ਪੈਕ ਹੋਈ ਕਿਆ ਕਰਦੇ ਹਾਂ, ਤਾਂ ਅਸੀਂ ਵੀ ਕਿਆ ਕਰਦੇ ਕਿ ਕਈ ਵਾਰੀ ਕੋਈ ਚੀਜ਼ ਖਾਂਦੇ ਤਾਂ ਗੱਡੀਆਂ ਕੇ ਚੱਲੇ ਦੇਣ, ਬੱਸਾਂ ਵੀ ਚੱਲੇ ਦੇਣ, ਤਾਂ ਬਾਹਰ ਸੁੱਟ ਦੇ, ਹੈ ਨਾ ਜੀ। ਅਤੇ ਅਸਾਂ ਨੇ ਸੇ ਚੀਜ਼ ਇਕੱਠੀ ਰੱਖਣੀ ਹੈ, ਤਾਂ ਤੀਸ ਜੋ ਬਿਲਕੁਲ ਖੁੱਲ੍ਹੇ ਦੇ ਵਿੱਚ ਨਹੀਂ ਸੁੱਟਣਾ ਹੈ। ਅਤੇ ਜਿਤਨੀ ਵੀ ਅਸਾਂ ਦੀ ਊਰਜਾ ਹੈ, ਤੀਸ ਦਾ ਵੀ ਬਚਤ ਕਰਨਾ ਹੈ। ਅਤੇ ਇਸ ਵਾਸਤੇ ਦੇਖਾ ਜੀ, ਲੋਕਾਂ ਜੋ ਜਾਗਰੂਕ ਹੋਣਾ ਪਾਉਣਾ ਹੈ। ਅਤੇ ਅਬ ਇਹ ਸੋਚੋ ਕਿ ਪਰਿਆਵਰਣ ਜੋ ਬਚਾਉਣਾ ਅਸਾਂ ਦੀ ਜ਼ਿੰਮੇਵਾਰੀ ਨਹੀਂ ਹੈ, ਅਸਾਂ ਦਾ ਇੱਕ ਬੜਾ ਵੱਡਾ ਜਿਹੜਾ ਹੈ ਸੀ ਫਰਜ਼ ਹੈ। ਕਿ ਅੱਜ ਅਸੀਂ ਪਰਿਆਵਰਣ ਜੋ ਵਾਤਾਵਰਣ ਜੋ ਬਚਾਂਗੇ, ਅਤੇ ਆਉਣ ਵਾਲੀ ਅਸਾਂ ਦੀ ਨਸਲਾਂ ਜਿਹੜੀ ਹੈ ਸੇ ਵੀ ਸੁਰੱਖਿਅਤ ਰਹਿਣੀ। ਅਤੇ ਸੁਣਦੇ ਜੀ ਅਗਲਾ ਲੋਕ ਗੀਤ, ਬੜਾ ਹੀ ਵਧੀਆ ਮਸ਼ਹੂਰ ਅਤੇ ਪੁਰਾਣਾ ਲੋਕ ਗੀਤ ਹੈ, ਅਤੇ ਗਾਇਦਾ ਹੈ ਜੀ ਬੜੀ ਹੀ ਸੁਰੀਲੀ ਅਤੇ ਮਸ਼ਹੂਰ ਆਵਾਜ਼ ਦੇ ਵਿੱਚ, ਤੁਸਾਂ ਜੋ ਆਪੂ ਹੀ ਪਤਾ ਲੱਗ ਜਾਣਾ। ਅਤੇ ਸੁਣੋ ਜੀ ਇਹ ਲੋਕ ਗੀਤ।

ਜੀਤੇ ਰੋਸ਼ਨੀ ਦੇਵੀ ਅਤੇ ਹੇਤ ਰਾਮ ਕੈਂਥੇ ਦੀ ਮਸ਼ਹੂਰ ਆਵਾਜ਼ ਦੇ ਵਿੱਚ ਸੁਣੇ ਤੁਸੀਂ ਕੁੰਜੂ ਚੰਚਲੋ ਦਾ ਮਸ਼ਹੂਰ ਲੋਕ ਗੀਤ। ਆਪ ਸੁਣਦੇ ਜੀ ਕੁਛ ਨਈ ਤਾਜ਼ੀ ਖਬਰਾਂ। ਰਾਜਪਾਲ ਕਵਿੰਦਰ ਗੁਪਤਾ ਨੇ ਸਮਾਜ ਦੇ ਸਾਰੇ ਲੋਕਾਂ ਕਾ ਆਪਣੇ ਆਸੇ ਪਾਸੇ ਜੋ ਸਾਫ਼ ਸੁਥਰਾ ਰੱਖਣੇ ਦੀ, ਦਿਮਾਗੀ ਤੌਰ ਪਰ ਠੀਕ ਰਹਿਣੇ ਦੀ, ਸਿਹਤ ਦੇ ਬਾਰੇ ਵਿੱਚ ਜਾਗਰੂਕ ਰਹਿਣੇ ਅਤੇ ਨਸ਼ੇ ਜੋ ਦੂਰ ਕਰਨੇ ਵਿੱਚ ਪੂਰੀ ਇਮਦਾਦ ਕਰਨੇ ਦੀ ਜਿਹੜੀ ਹੈ ਸੇ ਅਪੀਲ ਕੀਤੀ। ਤਿੰਨਾਂ ਨੇ ਜੰਮੂ ਦੇ ਵਿੱਚ ਇੱਕ ਜਲਸੇ ਵਿੱਚ ਪੰਜਾਬ, ਹਿਮਾਚਲ ਅਤੇ ਦਿੱਲੀ ਕਾ ਆਏ ਮਨੋ ਕਾ ਗਲਾਉਂਦੇ ਹੋਏ ਬੋਲਿਆ ਕਿ ਸਿਰਫ ਸਰਕਾਰੀ ਕੋਸ਼ਿਸ਼ਾਂ ਕਾ ਹੀ ਇਹਨਾਂ ਗੱਲਾਂ ਦਾ ਹੱਲ ਨਹੀਂ ਨਿਕਲਣਾ, ਇਸ ਵਿੱਚ ਸਮਾਜ ਦੀ ਹਿੱਸੇਦਾਰੀ ਜਿਹੜੀ ਹੈ ਸੇ ਬੜੀ ਜ਼ਰੂਰੀ ਹੈ। ਰਾਸ਼ਟਰਪਤੀ 25 ਮਈ ਜੋ ਦੇਣੇ ਜਾਇਆ ਕਰਦੀ ਹਨ ਸਾਲ 2026 ਦੇ ਪਦਮ ਇਨਾਮ, ਅਤੇ ਇਸ ਵਾਰੀ 131 ਮਨੋ ਜੋ ਮਿਲਣੀ ਇਹ ਇੱਜ਼ਤ। ਅਤੇ ਇਹ ਕੁਛ ਨਈ ਤਾਜ਼ੀ ਖਬਰਾਂ ਥੀ ਜੀ। ਅਬ ਗੱਲਬਾਤ ਕਰਦੇ ਜੀ ਯਾਤਾਯਾਤ ਅਤੇ ਸੁਰੱਖਿਆ, ਮਤਲਬ ਗੱਡੀਆਂ ਮੋਟਰਾਂ ਅਤੇ ਬਚਾਵ। ਦੇਖਾ ਜੀ ਸਾਰੇ ਜੋ ਪਤਾ ਹੀ ਅਬ ਕਿ ਨਵੇਂ ਨਵੇਂ ਕਾਨੂੰਨ ਜਿਹੜੇ ਅਸੀਂ ਆਇਆ ਕਰਦੇ ਹਨ, ਅਬ ਇਹ ਜਿਹੜਾ ਨਵਾਂ ਕਾਨੂੰਨ ਹੈ ਅਤੇ ਇਸ ਦੇ ਮੁਤਾਬਿਕ ਤਾਂ ਦੇਖਾ ਜੀ ਬੜਾ ਭਾਰੀ ਜੁਰਮਾਨਾ ਵੀ ਹੋਈ ਗਿਆ ਦਾ ਹੈ, ਚਲਾਨ ਵੀ ਹੁੰਦੇ ਹੈ ਨਾ ਜੀ, ਅਤੇ ਤੁਸਾਂ ਦਾ ਜਿਹੜਾ ਲਾਇਸੈਂਸ ਹੈ ਸੇ ਵੀ ਰੱਦ ਹੋ ਸਕਦਾ ਅਗਰ ਤੁਸੀਂ ਜਿਹੜੇ ਯਾਤਾਯਾਤ ਦੇ ਨਿਯਮ ਹਨ, ਗੱਡੀਆਂ ਮੋਟਰਾਂ ਚਲਾਉਣੇ ਦੇ ਜਿਹੜੇ ਨਿਯਮ ਹਨ, ਤਿੰਨਾਂ ਦਾ ਪੂਰਾ ਪਾਲਨ ਨਹੀਂ ਕਰਿਆ ਕਰਦੇ ਹਨ। ਤਾਂ ਕੁਛ ਇੱਕ ਗੱਲਾਂ ਅਸਾਂ ਜੋ ਜਿਹੜੀ ਹੈ ਸੇ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਜਿਸ ਟਾਈਮ ਅਸੀਂ ਗੱਡੀ ਮੋਟਰ ਚਲਾਉਂਦੇ। ਸਾਰਿਆਂ ਕਾ ਪਹਿਲੀ ਗਲਤ ਹੈ ਜੀ ਗਤੀ ਸੀਮਾ, ਮਤਲਬ ਗੱਡੀ ਜਿਹੜੀ ਹੈ ਸੇ ਤੁਸਾਂ ਦੇ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ, ਜ਼ਿਆਦਾ ਜਿਹੜੀ ਹੈ ਸੇ ਸਪੀਡ ਨਹੀਂ ਦੇਣੀ ਹੈ, ਜ਼ਿਆਦਾ ਗਤੀ ਨਹੀਂ ਹੋਣੀ ਚਾਹੀਦੀ। ਇਹ ਇੱਕ ਤਾਂ ਦੇਖਿਆ ਜੀ ਖਤਰਨਾਕ ਹੈ ਆਪਣੇ ਵਾਸਤੇ ਵੀ ਅਤੇ ਹੋਰ ਮਾਣੂ ਵਾਸਤੇ ਵੀ। ਹੋ ਸਕਦਾ ਤੁਸੀਂ ਬੜੇ ਤੇਜ਼ ਜਾਇਆ ਕਰਦੇ ਹਨ, ਹੈ ਨਾ ਜੀ, ਕੋਈ ਪਰੇ ਕਾ ਜਿਹੜਾ ਹੈ ਸੇ ਗਲਤ ਸਾਈਡ ਆਈ ਗਿਆ ਤਾਂ ਫਿਰ ਕਿਤੇ ਬਚਾਅ ਹੋਣਾ, ਕਿ ਜੋ ਕਿ ਇਹ ਗੱਲ ਜਿਹੜੀ ਹੈ ਸੇ ਖਤਰਨਾਕ ਤਾਂ ਹੈ ਅਤੇ ਖਤਰਨਾਕ ਹੋਣੇ ਦੇ ਕੰਨੇ ਕੰਨੇ ਗੈਰ ਕਾਨੂੰਨੀ ਵੀ ਹੈ। ਦੂਜੀ ਗੱਲ ਅਸਾਂ ਨੇ ਦਿਮਾਗ ਦੇ ਵਿੱਚ ਇਹ ਰੱਖਣੀ ਕਿ ਕਦੀ ਵੀ ਸ਼ਰਾਬ ਪੀ ਕਰੀਏ ਗੱਡੀ ਨਹੀਂ ਚਲਾਉਣੀ, ਅਤੇ ਅਗਰ ਕੋਈ ਮਨ ਹੋਰ ਵੀ ਇਹ ਨਹੀਂ ਸੋਚਣਾ ਵੀ ਸ਼ਰਾਬ ਪੀ ਕਰੀਏ, ਕੋਈ ਵੀ ਨਸ਼ੀਲੀ ਦਵਾਈਆਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਅਗਰ ਕਰਦਾ ਤਾਂ ਇਹ ਗੈਰ ਕਾਨੂੰਨੀ ਹੈ। ਤੀਜੀ ਗੱਲ ਅਸਾਂ ਨੇ ਯਾਦ ਰੱਖਣੀ ਹੈ ਜੀ ਸੀਟ ਬੈਲਟ, ਸੀਟ ਬੈਲਟ ਜ਼ਰੂਰ ਜਿਹੜੀ ਹੈ ਸੇ ਤੁਸਾਂ ਨੇ ਬੰਨ੍ਹਣੀ ਹੈ। ਆਵੇ ਤਾਂ ਦੇਖਿਆ ਜੀ ਗੱਡੀਆਂ ਦੇ ਵਿੱਚ ਆਪਣੇ ਆਪ ਹੀ ਆਈ ਜਾਂਦਾ, ਅਗਰ ਤੁਸੀਂ ਭੁੱਲੀ ਵੀ ਗਏ ਨਾ ਜੀ ਤਾਂ ਤੁਸਾਂ ਜੋ ਯਾਦ ਦਿਲਾਈ ਦਿੰਦੀ ਕਿ ਭਾਈ ਸੀਟ ਬੈਲਟ ਜਿਹੜੀ ਹੈ ਸੇ ਬੰਨ੍ਹ ਲਿਓ। ਅਤੇ ਅਗਰ ਦੁਪਹੀਆ ਵਾਹਨਾਂ ਪਰ ਕਿਸੇ ਤੁਸੀਂ ਬਾਈਸਾਈਕਲ ਪਰ ਜਾਇਆ ਕਰਦੇ ਹਨ, ਮੋਟਰਸਾਈਕਲ ਪਰ ਜਾਇਆ ਕਰਦੇ ਹਨ, ਸਕੂਟਰ ਪਰ ਜਾਇਆ ਕਰਦੇ ਹਨ, ਸਕੂਟੀ ਪਰ ਜਾਇਆ ਕਰਦੇ ਹਨ, ਅਤੇ ਹੈਲਮਟ ਦਾ ਇਸਤੇਮਾਲ ਜਿਹੜਾ ਹੈ ਸੇ ਜ਼ਰੂਰ ਕਰੇ, ਕਿ ਜੋ ਕਿ ਅਗਰ ਦਿਮਾਗੀ ਤੌਰ ਪਰ ਕਿਤੇ ਚੋਟ ਲੱਗੀ ਗਈ ਤਾਂ ਮਾਣੂ ਜਾਂ ਤਾਂ ਅਪੰਗ ਹੋ ਜਾਂਦਾ, ਅਫਾਹਿਸ਼ ਹੋ ਜਾਂਦਾ, ਹੈ ਨਾ ਜੀ, ਤਾਂ ਇਸਦੇ ਕਰਨੇ ਤਾਂ ਇਸਦੀ ਸਾਰੀ ਜ਼ਿੰਦਗੀ ਜਿਹੜੀ ਹੈ ਸੇ ਬਰਬਾਦ ਹੋ ਜਾਂਦੀ ਹੈ। ਇਸਦੇ ਕਰਨੇ ਕਦੀ ਵੀ ਜਿਸ ਟਾਈਮ ਤੁਸੀਂ ਗੱਡੀ ਚਲਾਉਂਦੇ ਤਾਂ ਆਪਣਾ ਫੋਨ ਜਿਹੜਾ ਹੈ ਬਿਲਕੁਲ ਦੂਰ ਰੱਖਣਾ, ਮੋਬਾਈਲ ਫੋਨ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ, ਕਿ ਜੋ ਕਿ ਐਕਸੀਡੈਂਟ ਜਿਹੜਾ ਹੈ ਸੇ ਬਿਲਕੁਲ ਸਕਿੰਟਾਂ ਦੇ ਵਿੱਚ ਆਉਂਦਾ, ਪਤਾ ਨਹੀਂ ਚੱਲਦਾ ਮਾਣੂ ਜੋ ਕਿ ਹੋਇਆ ਤਾਂ ਹੋਇਆ ਪਰ ਕਿਆ ਹੋਇਆ। ਅਤੇ ਅਗਰ ਤੁਸਾਂ ਦਾ ਦਿਮਾਗ ਜ਼ਰਾ ਵੀ ਤੇ ਉੱਤੇ ਹੋਇਆ ਤਾਂ ਤੁਸਾਂ ਜੋ ਅੱਜ ਪਤਾ ਹੀ ਹੈ ਮੋਬਾਈਲ ਅੱਜ ਮਾਣੂ ਦੇ ਦਿਮਾਗ ਜੋ ਘੁਮਾਉਣੇ ਵਾਲੀ ਸਾਰਿਆਂ ਕਾ ਤਗੜੀ ਜਿਹੜੀ ਅਸੀਂ ਮਸ਼ੀਨ ਹੈ, ਤਾਂ ਇਸਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਜਿਸ ਟਾਈਮ ਤੁਸੀਂ ਗੱਡੀ ਚਲਾਉਂਦੇ। ਅਤੇ ਇਸਦੇ ਬਾਅਦ ਜਿਹੜੀ ਹੈ ਸੇ ਤੁਸਾਂ ਨੇ ਜਿਤਨੀ ਵੀ ਸਿਗਨਲ ਹੈ, ਜਿਤਨੇ ਵੀ ਯਾਤਾਯਾਤ ਦੇ ਸੰਕੇਤ ਹੈ, ਤਿੰਨਾਂ ਜੋ ਮੰਨੀ ਕੇ ਚੱਲਣਾ, ਟ੍ਰੈਫਿਕ ਲਾਈਟ ਜਿਹੜੀ ਹੈ ਤਿੰਨਾਂ ਜੋ ਦੇਖੀ ਕਰਕੇ ਅੱਗੇ ਵਧਣਾ। ਅਤੇ ਸਾਰਿਆਂ ਕਾ ਇੱਕ ਹੋਰ ਬੜੀ ਜ਼ਰੂਰੀ ਗੱਲ ਕਿ ਜਿਤਨੀ ਵੀ ਆਪਾਤਕਾਲ

ਕਾਲੀਨ ਗੱਡੀਆਂ ਹਨ ਜਿਵੇਂ ਕਿ ਐਂਬੂਲੈਂਸ ਆਉਂਦੀ ਤਾਂ ਤਿੰਨਾਂ ਜੋ ਰਸਤਾ ਦੇਣਾ ਇਹ ਕੁਛ ਇੱਕ ਨਿਯਮ ਹੈ ਜਿਹਨਾਂ ਦਾ ਸਾਨੂੰ ਪਾਲਣ ਕਰਨਾ ਚਾਹੀਦਾ। ਇਸ ਦੇ ਕੰਨੇ ਕੰਨੇ ਦੇਖਾ ਜੀ, ਅਬ ਇਹ ਨਹੀਂ ਹੈ ਕਿ ਗੱਡੀ ਮੋਟਰਾਂ ਦੀ ਗੱਲ ਹੈ, ਕਈ ਵਾਰੀ ਪੈਦਲ ਚੱਲਣ ਵਾਲਾ ਮਾਣੂ ਵੀ ਗਲਤ ਹੋ ਸਕਦਾ। ਤਾਂ ਪੈਦਲ ਚੱਲਣ ਵਾਲੇ ਮਾਣੂ ਜਿਹੜੇ ਹੈ ਤਿੰਨਾਂ ਜੋ ਫੁੱਟਪਾਥ ਦਾ ਹੀ ਇਸਤੇਮਾਲ ਕਰਨਾ ਚਾਹੀਦਾ। ਸੜਕ ਪਾਰ ਕਰਨ ਵਾਸਤੇ ਜੇਬਰਾ ਕ੍ਰੋਸਿੰਗ ਜਿਹੜੀ ਹੁੰਦੀ ਤਿਸ ਦਾ ਇਸਤੇਮਾਲ ਕਰਨਾ ਚਾਹੀਦਾ। ਜੇ ਅਗਰ ਸੜਕ ਪਾਰ ਕਰਨੀ ਹੈ ਤਾਂ ਸਾਰਿਆਂ ਕਾ ਪਹਿਲੇ ਤਾਂ ਚਾਰੋਂ ਪਾਸੇ ਦਿਖੀ ਕਰਕੇ ਕਿ ਕੋਈ ਗੱਡੀ ਤਾਂ ਨਹੀਂ ਆਇਆ ਕਰਦੀ ਹੈ, ਪਹਿਲੇ ਦਾਏ ਦੇਖਣਾ ਪੂਰੀ ਬਾਏ ਦੇਖਣਾ ਇੱਥੇ ਉੱਤੇ ਦਿਖੀ ਕਰਕੇ, ਜਿਸ ਟਾਈਮ ਰੋਡ ਕਲੀਅਰ ਹੁੰਦੀ ਤਿਸ ਟਾਈਮ ਹੀ ਤੁਸਾਂ ਨੇ ਜਿਹੜੀ ਹੈ ਸੇ ਸੜਕ ਜਿਹੜੀ ਹੈ ਸੇ ਪਾਰ ਕਰਨੀ ਹੈ। ਤਾਂ ਇਹ ਬੜਾ ਭਾਰੀ ਜ਼ਰੂਰੀ ਹੈ। ਤਾਂ ਦੇਖਾ ਜੀ, ਪ੍ਰੋਗਰਾਮ ਦਾ ਟਾਈਮ ਵੀ ਹੋਇਆ ਕਰਦਾ ਹੈ, ਲੇਕਿਨ ਚਲਦੇ ਚਲਦੇ ਤੁਸਾਂ ਜੋ ਸੁਣਾਉਣਾ ਪ੍ਰੋਗਰਾਮ ਦਾ ਆਖਰੀ ਲੋਕ ਗੀਤ।

ਲਗਾਉਣੀ ਕਿ ਵੀ ਜੀਵਨਾਮਾ 'ਚ ਜਿਹੜਾ ਸਹਿਨਸ਼ੀਲਤਾ ਹੈ ਇਹ ਤਾਂ ਜੋ ਅਪਣਾਉਣਾ ਚਾਹੀਏ। ਹੋਰ ਤਾਂ ਦੇਖਾਂ ਮਹਾਰਾਜ ਕਿ ਵੀ ਜਿਹੜੀ ਸਹਿਨਸ਼ੀਲਤਾ ਜਾਂ ਸਹਿਨਸ਼ੀਲ ਹੋਣਾ ਜੋ ਸੇ ਮਾਨਵਾਂ ਮੰਝ ਸਭ ਤੋਂ ਬੜਾ ਇੱਕ ਗੁਣ ਜੋ ਸੇ ਹੋਵਾਂ। ਸਹਿਨਸ਼ੀਲਤਾ ਦਾ ਮਤਲਬ ਹੈ ਕਿ ਵੀ ਕਿਸੇ ਵੀ ਗੱਲਾਂ ਪਰ ਝਟ ਚਾਰ ਜੋ ਸੇ ਜਵਾਬ ਨਾ ਦੇਈ ਕਹਿੰਦੇ ਸ਼ਾਂਤ ਭਾਵਾਂ 'ਤੇ ਰਹਿਣਾ। ਅਗਰ ਕੋਈ ਤੁਸਾਂ ਸੌਗੀ ਗਲਤ ਵਿਵਹਾਰ ਕਰਾਂ ਤਾਂ ਬਦਲੇ ਮੰਝ ਅਤੇ ਸੌਗੀ ਗਲਤ ਵਿਵਹਾਰ ਨਾ ਕਰੀ ਕਹਿੰਦੇ ਵਧੀਆ ਵਿਵਹਾਰ ਕਰੇ ਤਾਂ ਇਹ ਦੇਖਿਆ ਵੀ ਆ ਸਾਰੀ ਜਿਹੜੀ ਸਹਿਨਸ਼ੀਲਤਾ ਕਹਿਲਾਈ। ਦੇਖਾਂ ਮਹਾਰਾਜ ਕਿ ਵੀ ਜਿਹੜਾ ਕਿ ਤੁਸੀਂ ਸਭ ਨਹੀਂ ਜਾਣੇ ਕਿ ਵੀ ਮਾਣੂਆਂ ਦਾ ਸੁਭਾਵ ਜੋ ਸੇ ਹੋਵਾਂ ਕਿ ਵੀ ਅਗਰ ਤੁਸਾਂ ਸੌਗੀ ਕੋਈ ਗਲਤ ਕਰੇ ਤਾਂ ਤੁਸੀਂ ਵੀ ਇੱਕਦਮ ਜੋ ਸੇ ਤੇੜਾ ਹੀ ਸੁਭਾਵ ਕਰੀ ਲਿਆ ਹੈ ਤਾਂ ਫਿਰ ਹੀ ਦੇਖਿਆ ਵੀ ਦੋਵੇਂ ਪਾਸੇ ਮੰਝ ਜੋ ਸੇ ਕੋਈ ਵੀ ਫਰਕ ਨਹੀਂ ਰਹਿੰਦਾ। ਕਹਿੰਦੇ ਬਾਤ ਜੋ ਸੇ ਦੇਖਿਆ ਵੀ ਗੱਲ ਇਹ ਜੋ ਸੇ ਵਧੀ ਜਾਏ ਤਾਂ ਸਹਿਨਸ਼ੀਲ ਬਣਨਾ ਕਠਿਨ ਤਾਂ ਹਾਇਆ ਪਰ ਅਸੰਭਵ ਜੋ ਸੇ ਨਹੀਂ ਹਾਇਆ। ਤਾਂ ਮਹਾਰਾਜ ਕਿ ਵੀ ਸਹਿਨਸ਼ੀਲਤਾ ਇੱਕ ਇਹੜਾ ਗੁਣ ਹੈ ਜੋ ਮਾਣਵਾਂ ਜੋ ਮਹਾਨ ਬਣਾਇਆ ਬੜਾ ਬਣਾਇਆ ਕਿ ਸੀ ਜੋ ਕੋਈ ਅਗਰ ਕੋਈ ਗਲਤੀ ਹੋਈ ਤਾਂ ਤੇ ਤਾਂ ਜੋ ਮਾਫ ਕਰਨਾ ਤੁਸਾਰੀ ਜੈਸੇ ਮਹਾਨਤਾ ਜੋ ਸੀ ਹੋਵਾਈ। ਸਹਿਨਸ਼ੀਲਤਾ ਹੀ ਇੱਕ ਇਹੜੀ ਸ਼ਕਤੀ ਹੈ ਜੋ ਆਸਾ ਜੋ ਦੂਜਿਆਂ ਦੇ ਵਿਚਾਰ ਤਿਨ੍ਹਾਂ ਦੇ ਆਚਰਣ ਹੋਰ ਵਿਸ਼ਵਾਸਾਂ ਜੋ ਸਮਝਣੇ ਹੋਰ ਸਵੀਕਾਰ ਕਰਨ ਦੀ ਜਿਹੜੀ ਕਸ਼ਮਤਾ ਜੋ ਸੀ ਦਿਆਈ। ਜਿਵੇਂ ਕੋਈ ਆ ਸਾਰੇ ਆਸਾ 'ਤੇ ਕੋਈ ਅਲੱਗ ਸੋਚੋ ਆਸਾ 'ਤੇ ਅਲੱਗ ਤਰੀਕੇ 'ਤੇ ਜੀ ਆਏ ਤੇ ਵੀ ਅਗਰ ਆਸ ਦੇਖਿਆ ਵੀ ਤਿੰਨਾਂ ਜੋ ਸਹਿਨ ਕਰਾਏ ਤਿੰਨਾਂ ਦੀ ਗੱਲਾਂ ਜੋ ਸੁਣਾਏ ਹੋਰ ਸ਼ਾਂਤ ਬਣੀ ਰਹੇ ਆਏ ਤਾਂ ਇਹੀ ਸੱਚੀ ਜਿਹੜੀ ਸਹਿਨਸ਼ੀਲਤਾ ਜੋ ਸੀ ਹੋਵਾਏ। ਇਹ ਵੀ ਤੁਸੀਂ ਦੇਖਦੇ ਹੋਣੇ ਕਿ ਵੀ ਅੱਜ ਕੇ ਵਕਤਾ ਮਨ ਜੋ ਸੇ ਹਰ ਮਾਣੂ ਆਪਣੀ ਗੱਲਾਂ ਜੋ ਸਭ 'ਤੇ ਸਹੀ ਮੰਨਣੇ ਜੋ ਸੇ ਲੱਗਾਂ ਤਾਂ ਆਜ ਤਾਂ ਸਹਿਨਸ਼ੀਲਤਾ ਪਹਿਲੇ 'ਤੇ ਵੀ ਜ਼ਿਆਦਾ ਜ਼ਰੂਰੀ ਜੋ ਸੇ ਮਾਣੂ ਅੰਦਰ ਹੋਣੀ ਚਾਹੀਏ ਹਰੇ ਤਾਰੀ ਜ਼ਰੂਰਤ ਜੋ ਸੇ ਅੱਜ ਜੋ ਸੇ ਪਹਿਲੇ 'ਤੇ ਵੀ ਜ਼ਿਆਦਾ ਜ਼ਰੂਰੀ ਹੈਗੀ ਕਿਉਂਕਿ ਅੱਜ ਦੇਖਿਆ ਵੀ ਛੋਟੀ ਛੋਟੀ ਗੱਲਾਂ ਮੰਝ ਮਾਣੂ ਜਿਸ ਆਪੋ ਅੰਦਰ ਘੁੜੀ ਜਾਏ ਇੱਕ ਸੋਚਾਂ ਕਿ ਵੀ ਹਾਂ ਸਹੀ ਹਾਂ ਦੂਜਾ ਬਣਨਾ ਵੀ ਹਾਂ ਸਹੀ ਹਾਂ ਤਾਂ ਇਹਾਂ ਚਾਰੇ ਦੇਖਿਆ ਵੀ ਆਪੋ ਭਿੱਤਰੀ ਜੋ ਸੇ ਇੱਕ ਦੂਜੇ ਕਹਿੰਦੇ ਤਣਾਅ ਬਣੀ ਜਾਣਾ ਅਗਰ ਇੱਕ ਆਪਣੀ ਗਲਤੀ ਮੰਨੋ ਤਾਂ ਗੱਲ ਅੱਗੇ ਨਹੀਂ ਵੱਧਦੀ ਕਹਿੰਦੇ ਜੋ ਗਲਤੀ ਜਿਹਨੇ ਦੇਖਿਆ ਵੀ ਗਲਤੀ ਮੰਨੀ ਤਾਂ ਸੇ ਦੇਖਿਆ ਮਹਾਨ ਹੋਇਆ ਅਗਰ ਦੇਖਿਆ ਵੀ ਕਿਸੇ ਮਾਣੂ ਮੰਝ ਸਹਿਨਸ਼ੀਲਤਾ ਨਹੀਂ ਹੈ ਤਾਂ ਸੇ ਦੇਖਿਆ ਵੀ ਫਟਚਾਰੇ ਜੋ ਸੇ ਟੁੱਟੀ ਜਾਂ ਕਹਿੰਦੇ ਜਿਸ ਮਾਣੂ ਵਾਲੇ ਜੋ ਦੇਖਿਆ ਵੀ ਸਹਿਨਸ਼ੀਲ ਹੋਣਾ ਜਿਹਨੇ ਦੇਖਿਆ ਸਹਿਨਸ਼ੀਲਤਾ ਦਾ ਕੁਛ ਪਹਿਨੇ ਰਹਿਣਾ ਤਾਂ ਸੇ ਦੇਖਿਆ ਵੀ ਜੀਵਨਾ ਮੰਝ ਸਫਲ ਜੋ ਸੇ ਹੁੰਦਾ ਰਹਿਣਾ ਹੋਰ ਆਪਣੇ ਕੰਮ ਜੋ ਸੇ ਆਰਾਮਾਂ 'ਤੇ ਕਰਦੇ ਰਹਿਣਾ ਹਰ ਮੁਸ਼ਕਲ ਮੰਝ ਦੇਖਿਆ ਵੀ ਸੇ ਸਹਿਨਸ਼ੀਲਤਾ ਅਪਣਾਈ ਕਹਿੰਦੇ ਆਪਣੇ ਆਪ ਜੋ ਮਜ਼ਬੂਤ ਜੋ ਸੇ ਬਣਾਇਆ ਕਹਿੰਦੇ ਕਿਸੇ ਵੀ ਦੇਖਿਆ ਵੀ ਕੋਈ ਵੀ ਆਪੱਤੀ ਆਓ ਵਿਪੱਤੀ ਆਓ ਤਾਂ ਸਹਿਨਸ਼ੀਲ ਆਦਮੀ ਦੇਖਿਆ ਵੀ ਕਿ ਵੇ ਘਬਰਾਉਂਦੇ ਨਹੀਂ ਸੋ ਦੇਖਿਆ ਵੀ ਆਰਾਮਾਂ 'ਤੇ ਜੋ ਸੇ ਆਪਣਾ ਜਿਹੜਾ ਕੰਮ ਕਰਦੇ ਰਹੇ ਹੈ ਹੋਰ ਜਿਸ ਭਿੱਤਰ ਸਹਿਨਸ਼ੀਲਤਾ ਨਾ ਹੋ ਤਾਂ ਸੇ ਤਾਂ ਦੇਖਾਂ ਮਹਾਰਾਜ ਕਿ ਵੀ ਹੜਬੜਾਈ ਜਾਏ ਹੋਰ ਹੜਬੜਾਟਾ ਮੰਝ ਦੇਖਿਆ ਕਾਮ ਜੋ ਸੇ ਗਲਤ ਹੋਣਾ ਜਿਹੜਾ ਇੱਕ ਸੁਭਾਵਿਕ ਹੀ ਜੋ ਸੇ ਹਾਇਆ ਜਿਸ ਮਾਣੂ ਭਿੱਤਰ ਸਹਿਨਸ਼ੀਲਤਾ ਨਾ ਹੋ ਸੇ ਇਹ ਵੀ ਦੇਖਿਆ ਵੀ ਤਣਾਵਾ ਮੰਝ ਰਹਿਣਾ ਹੈ ਨਾ ਦੁਖੀ ਰਹਿਣਾ ਗੁੱਸਾ ਦੇਖਿਆ ਵੀ ਅਤੇ ਸੰਦਰ ਜ਼ਿਆਦਾ ਰਹਿਣਾ ਹਮੇਸ਼ਾ ਸੇ ਮਾਣੂ ਦੇਖਿਆ ਚਿੜਚਿੜਾ ਬਣੀ ਦਾ ਰਹਿਣਾ ਹੋਰ ਗੱਲਾਂ ਗੱਲਾਂ ਮੰਝ ਜੋ ਸੇ ਹਤਾਸ਼ ਹੁੰਦਾ ਰਹਿਣਾ ਤਾਂ ਇਹ ਤਾਂ ਇਕੱਠੇ ਬਹੁਤ ਜ਼ਰੂਰੀ ਹੈ ਕਿ ਵੀ ਮਾਣੂ ਜੋ ਸਹਿਨਸ਼ੀਲਤਾ ਜੋ ਅਪਣਾਉਣਾ ਜੋ ਸੀ ਬੜਾ ਜ਼ਰੂਰੀ ਜੋ ਸੀ ਹੈ ਸਹਿਨਸ਼ੀਲਤਾ ਨਾ ਤੋਂ ਮਾਣੂਆਂ ਮੰਝ ਅਗਰ ਸਹਿਨਸ਼ੀਲਤਾ ਨਾ ਹੋ ਤਾਂ ਗੱਲਾਂ ਗੱਲਾਂ ਮੰਝ ਤਣਾਵ ਹੋਈ ਜਾਂ ਜੇ ਤਲੇ ਤਿੰਨਾਂ ਦੇ ਮਨਾਂ ਮੰਝ ਜੋ ਸੀ ਪੁੱਠੇ ਪੁੱਠੇ ਜਿਹੜੇ ਸੀ ਉਹ ਵਿਚਾਰ ਆਈ ਜਾਏ ਹੋਰ ਜੋ ਮਾਣੂ ਦੇਖਾ ਸਹਿਨਸ਼ੀਲ ਹੋਣਾ ਤਿੰਨਾਂ ਜੋ ਕੋਈ ਵੀ ਫਰਕ ਨਹੀਂ ਪੜਦਾ ਸਿਉਂ ਦੇਖਾ ਵੀ ਸ਼ਾਂਤੀ ਅਤੇ ਆਪਣਾ ਜੀਵਨ ਜੋ ਸੀ ਜੀ ਆਏ ਹਮੇਸ਼ਾ ਜੋ ਸੀ ਸਕਾਰਾਤਮਕ ਸੋਚ ਬਣੀ ਰਹੀ ਤਿੰਨਾਂ ਅੰਦਰ ਰਹਿਣੀ ਹੋਰ ਮਨ ਦੇਖਿਆ ਵੀ ਸ਼ਾਂਤ ਰਹਿਣਾ ਤਾਂ ਸੋਚ ਵਿਚਾਰ ਵੀ ਹਮੇਸ਼ਾ ਜੋ ਸੀ ਸਕਾਰਾਤਮਕ ਹੀ ਬਣੀ ਰਹਿਣਾ ਆਪਣੇ ਕੰਮ ਕਾਜ ਕਹਿੰਦੇ ਇੱਕ ਦੂਜੇ ਸੌਗੀ ਜੋ ਸੀ ਤਿੰਨਾਂ ਦਾ ਜਿਹੜਾ ਵਿਵਹਾਰ ਸੇ ਦੇਖਿਆ ਵੀ ਵਧੀਆ ਬਣੀ ਰਿਹਾ ਕਹਿੰਦੇ ਤੁਸੀਂ ਦੇਖਦੇ ਹੋ ਕਿ ਵੀ ਘਰਾਂ ਪਰਿਵਾਰਾਂ ਭਿੱਤਰ ਵੀ ਹੋਰ ਸਮਾਜਾਂ ਭਿੱਤਰ ਵੀ

ਤਾਂ ਮਹਾਰਾਜ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗੇ ਇੱਥੇ ਅੱਛਰ ਸਿੰਘ ਪਰਮਾਰ ਹੋ ਰਹੀ। ਇਹ ਵੀ ਦੇਖਾ ਲੋਕ ਗੀਤ ਵੀ ਹੋਈ ਗਿਆ, ਇਹ ਵੀ ਦੇਖਾ ਸਾ ਥੋੜ੍ਹੀ ਜਿਹੀ ਗੱਲਬਾਤ।

ਤਾਂ ਮਹਾਰਾਜ ਵੀ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲੱਗ ਰਹੇ ਥੇ ਮੰਜੂ ਭਾਰਦਵਾਜ ਹੋਰੀ ਇਹ ਵੀ ਦੇਖਾ ਲੋਕ ਗੀਤ ਵੀ ਹੋਈ ਗਿਆ ਇਹ ਵਿਆਸਾ ਥੋੜ੍ਹੀ ਜਿਹੀ ਗੱਲਬਾਤ ਲਗਾਉਣੀ ਕਿ ਵੀ ਵਿਆਹਗਾਰ ਜਿਹੜੀ ਸੈਰ ਸਪਾਟਾ ਹੋਆ ਸੇ ਦੇਖਾ ਆਸਾ ਕੱਠੇ ਕਿਤਨਾ ਲਾਭਦਾਇਕ ਜੋ ਸੇ ਹੋਵਾਂ ਤਾਂ ਦੇਖਾ ਮਹਾਰਾਜ ਕਿ ਵੀ ਰਾਤੀ ਜਲਦੀ ਸੋਣਾ ਕਹਿੰਦੇ ਵਿਆਹਗਾ ਛੋਟੇ ਉੱਠਣਾ ਇਹ ਮਾਨੂਆ ਮੰਜ ਵਧੀਆ ਆਦਤ ਜੋ ਸੇ ਹੋਵਾਂ ਏ ਹੋਰ ਵਿਆਹਗਾ ਉੱਠੀ ਕਹਿੰਦੇ ਸੈਰ ਸਪਾਟਾ ਕਰਨਾ ਇਹ ਹੋਰ ਵੀ ਵਧੀਆ ਗੁਣ ਜੋ ਸੇ ਹੋਵਾਂ ਕਹਿੰਦੇ ਆਪਣੇ ਸਰੀਰ ਆ ਜੋ ਸਵਸਥ ਬਣਾਏ ਰੱਖਣੇ ਕੱਠੇ ਕਹਿੰਦੇ ਬਿਮਾਰੀਆਂ ਤੇ ਬਚਾਏ ਰੱਖਣੇ ਖਤਰ ਜੋ ਸੇ ਇਹ ਤਾਂ ਇਕੱਠੇ ਵਿਆਹਗਾ ਉੱਠੀ ਕਹਿੰਦੇ ਸੈਰ ਕਰਨਾ ਜੋ ਸੇ ਕਿਤਨਾ ਜ਼ਰੂਰੀ ਜੋ ਸੇ ਹੈਆ ਇਹ ਗੱਲ ਦੇਖਿਆ ਵੀ ਤੁਸੀਂ ਸਭ ਨੇ ਜੋ ਸੇ ਵਧੀਆ ਤਰੀਕੇ ਦੇ ਜਾਣੇ ਕਿ ਵੀ ਇਹ ਵੀ ਦੇਖਾ ਕਿ ਆਜ ਦੇਖਿਆ ਵੀ ਮਨਵਾ ਜੋ ਬਾਂਤੀ ਬਾਂਤੀ ਰੀ ਨਵੀਂ ਨਵੀਂ ਬਿਮਾਰੀਆਂ ਜੋ ਸੀ ਉਹ ਲੱਗਿਆ ਕਰਾਈ ਇੱਕ ਤਾਂ ਸਭ ਨੇ ਦੇਖਿਆ ਵੀ ਇਹ ਗੱਲ ਜਾਣੇ ਕਿ ਵੀ ਇਹ ਵਿਆਹ ਸਾਰਾ ਖਾਣ ਪਾਣ ਜਿੱਕ ਵੀ ਸਿੱਧੇ ਲੈਂਦੇ ਤਾਂ ਜਿਹੜੇ ਪੁਰਾਣੇ ਜ਼ਮਾਨੇ ਅੰਦਰ ਹੋਆ ਥਾ ਬਿਲਕੁਲ ਸ਼ੁੱਧ ਖਾਣਾ ਪੀਣਾ ਦੇਖਿਆ ਵੀ ਸੇ ਨਹੀਂ ਰਹਿਣਾ ਤਾਂ ਆਸ ਦੇਖਿਆ ਵੀ ਅਸੀਂ ਕਈ ਤਰੀਕੇ ਦੇ ਨਵੇਂ ਨਵੇਂ ਖਾਣ ਪਾਣ ਜੋ ਸੀ ਉਹ ਖਾਂਦੇ ਰਹੇ ਹੈ ਕਹਿੰਦੇ ਜੇ ਤਾਂ ਜੋ ਪਚਾਣੇ ਇਕੱਠੇ ਦੇਖਿਆ ਵੀ ਆ ਸਾਰੇ

ਦਿੱਤੀ ਹੁੰਦੀ ਬਹੁਤ ਸੁੰਦਰ ਸੁਕੁਮਾਰ ਸੁਗਾਤ ਅਸੋ। ਇਨੋ ਰਾ ਰੱਖ ਰਖਾਓ ਔਰ ਪਾਲਣ ਪੋਸ਼ਣ ਵੀ ਹਮੋਗੇ ਇਸੀ ਤਰ੍ਹਾਂ ਸੇ ਕਰਨਾ ਚਾਹੀਂ ਜਿਸ਼ਾ ਕਿ ਹਮੇ ਆਪਣੇ ਬੱਚੇ ਰਾ ਕਰੂੰ। ਡਾਲ ਬੂਟੇ ਲਾਣੇ ਚਾਹੀਂ, ਤਿੰਨੋ ਰੀ ਦੇਖਭਾਲ ਕਰਨੀ ਚਾਹੀਂ ਔਰ ਤੌਂਦੀ ਰੇ ਮੌਸਮ ਦੇ ਤਿੰਨੋ ਕੇ ਅੱਗੋਂ ਤੋਂ ਬਚਾਉਣਾ ਚਾਹੀਂ। ਤੋ ਦੇਖੋ ਜੀ, ਤੌਂਦੀ ਰਾ ਮੌਸਮ ਚੱਲ ਪੜਾ ਸੋ ਔਰ ਜੇਠਾ ਰਾ ਮਹੀਨਾ ਚੱਲ ਰਿਹਾ ਤੋ ਇਸੇ ਮੌਸਮ ਦੇ ਬਣੋ ਦੇ ਆਗ ਲੱਗਣੇ ਰੇ ਜੋ ਮਾਮਲੇ ਆ ਸੋ ਸੇ ਵੀ ਬੜੀ ਜਾਓ। ਤੋ ਹਮ ਸਭੀ ਕੇ ਬਹੁਤ ਸਾਵਧਾਨੀ ਸਹੀ ਕਾਮ ਕਰਨਾ ਚਾਹੀਂ। ਬਣੋ ਦੀ ਆਗ ਲੱਗਣੇ ਦਾ ਸਭੀ ਤੋਂ ਬੜਾ ਕਾਰਨ ਮਾਰੀ ਮਾਂ ਛੋਰੀ ਲਾਪਰਵਾਹੀ ਹੋ। ਹਮੇਸ਼ਾ ਦੇਖਾ ਗੁਆ ਸੋ ਜੇ ਆਦਮੀ ਚੱਲਦੇ ਚੱਲਦੇ ਬੀੜੀ ਜਾਂ ਸਿਗਰਟੋ ਕੇ ਬਿਨਾਂ ਬੁਝਾਏ ਬਣੋ ਦੇ ਛੇਟੀ ਦਿਓ ਔਰ ਤਬੇ ਬਣੋ ਦੇ ਆਗ ਵੜ ਕੇ ਜਾਓ। ਜੇਤੀ ਤੋਂ ਦੇਖੋ ਚਿਆਰੇ ਜੰਗਲਾ ਸੋ ਤੇਤੀ ਤੋਂ ਅੱਜ ਕੱਲ੍ਹ ਚਿਆਰੀ ਪਾਚੜੀ ਜੜੀ ਹੁੰਦੀ ਰਹੋ ਔਰ ਜੇ ਬਾਨੋ ਰਹੀ ਬਾਉਣ ਵੀ ਹੋ ਤੋ ਦੇਖੋ ਪਾਚੜੀ ਤੋਂ ਹਰ ਜਗ੍ਹਾ ਹੀ ਜੜੀ ਹੁੰਦੀ ਰਹੋ ਔਰ ਤਿੰਨੋ ਦੇ ਤਬੇ ਇੱਕਦਮ ਆਗ ਬੜ ਕੇ ਜਾਓ। ਔਰ ਹਾਂ ਮੈਂ ਜਾਣੂ ਜੇ ਇੱਕ ਵਾਰੀ ਆਗ ਲੱਗੀ ਗਈ ਤੋ ਸੇ ਬਹੁਤ ਜ਼ੋਰੋ ਸਾਹੀ ਫੈਲੀ ਜਾਓ ਔਰ ਤਬੇ ਤੇਥੇ ਪਾਏ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੋਏ ਜਾਓ। ਕਈ ਵਾਰੀ ਮਾਂਛ ਆਪਣੇ ਖੇਚ ਔਰ ਘਾਰੀ ਘੈਣੀਓ ਦੇ ਵੀ ਜੀਟ ਕਾਂਡੇ ਫੂਕੋ ਤੋ ਤੇਤੀ ਵੀ ਕਈ ਵਾਰ ਆਗ ਬੜ ਕੇ ਜਾਓ। ਇਹ ਸਭ ਕਾਮ ਹਮੋਕੇ ਬਹੁਤ ਸਾਵਧਾਨੀ ਸਹੀ ਕਰਨੇ ਚਾਹੀਂ। ਆਗ ਲੱਗਣੇ ਦੀ ਤਈ ਕਿ ਤਿੰਨ ਚੀਜ਼ੋ ਦੀ ਜ਼ਰੂਰਤ ਹੋ। ਦੇਖੋ ਇੰਧਨ, ਗਰਮੀ ਔਰ ਆਕਸੀਜਨ। ਜੰਗਲੋਂ ਦੇ ਇਹ ਸਭੀ ਚੀਜ਼ੇ ਮੌਜੂਦ ਹੋ ਤੋ ਤਿੰਨੋ ਕੇ ਆਗ ਲੱਗਣੇ ਦੀ ਤਈ ਆਦਰਸ਼ ਸਥਾਨ ਬਣਾਓ। ਬਣੋ ਦੇ ਸੁੱਕੀ ਪਾਚੜੀ, ਸੁੱਕੀ ਲੱਕੜੀਆਂ ਤੋਂ ਜੜੀ ਹੁੰਦੀ ਰਹੋ ਔਰ ਤਵੇ ਛੋਟੀ ਜਿਹੀ ਚਿੰਗਾਰੀ ਵੀ ਆਗ ਭੜਕਾਉਣੇ ਦੀ ਤਈ ਕੇ ਬਹੁਤ ਹੋ। ਕਈ ਵਾਰ ਬਣੋ ਦੀ ਆਗ ਬਿਜਲੀ ਗਿਰਨੇ ਸਾਈ ਵੀ ਲੱਗੀ ਜਾਓ। ਦੁੱਖ ਵਾਲੀ ਬਾਤ ਆ ਸੋ ਜੇ ਇਨਸਾਨ ਕਈ ਵਾਰੀ ਜਾਣੀ ਬੁਝੀ ਰਹੋ ਜਾਂ ਅਣਜਾਣੇ ਦੇ ਵੀ ਬਣੋ ਦੇ ਆਗ ਲਾਈ ਦਿਓ। ਜੰਗਲਾਂ ਦੀ ਆਗੋ ਕੇ ਰੋਕਣੇ ਦੀ ਤਈ ਇਹ ਸਭੀ ਤੋਂ ਮਹੱਤਵਪੂਰਨ ਨਿਯਮ ਆ ਸੋ ਜੇ ਕੈਂਪ ਫਾਇਰ, ਬੋਨ ਫਾਇਰ ਜਾਂ ਜਲਾਉਣੇ ਦੀ ਤਈ ਕੇ ਢੇਰ ਲਗਾਇਆ ਜਾਓ ਤੋ ਕਸੀ ਕੇ ਹਰ ਵਕਤ ਤੇਥੇ ਪਾਏ ਨਿਗਰਾਨੀ ਰੱਖਣੀ ਚਾਹੀ। ਆਗ ਇੱਕ ਸ਼ਕਤੀਸ਼ਾਲੀ ਸ਼ਕਤੀ ਆ ਸੋ ਜੋ ਕਦੀ ਵੀ ਬੜੀ ਸਕੋ। ਚਿੰਗਾਰੀ ਉਛਲੀ ਰਹੋ ਸੁੱਕੇ ਜਲਣੇ ਵਾਲੇ ਇੰਧਨੋਂ ਦੇ ਢੇਰੋ ਦੇ ਜਾਈ ਸਕੋ। ਜਨੀ ਸਾਈ ਪਲ ਭਰੋ ਦੇਈ ਨਈ ਆਗ ਲੱਗੀ ਸਕੋ। ਜੇ ਤੁਸੀਂ ਕਿੱਥੀ ਜੀਟ ਕਾਂਡੇ ਜਲਾਉਣੇ ਲੱਗੀ ਰਹੋ ਤੋ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਆ ਸੋ। ਆਗ ਫੈਲਣੇ ਦੇ ਅਵਾਰੀ ਭੂਮਿਕਾ ਵੀ ਬਹੁਤ ਜ਼ਿਆਦਾ ਹੋ। ਜੇ ਆਗ ਲਗਾਉਣੇ ਵਾਲੇ ਕੇ ਅਵਾਰੀ ਭੂਮਿਕਾ ਦਾ ਪਤਾ ਹੋ ਤੋ ਆਗੋ ਕੇ ਬੜਨੇ ਦਾ ਰੋਕਾ ਜਾਈ ਸਕੋ। ਜੇ ਤੇਜ਼ ਹਵਾ ਚੱਲਣੇ ਲੱਗ ਰਹੀ ਤੋ ਆਗ ਜਲਾਉਣੇ ਦਾ ਵਿਚਾਰ ਕੁਛ ਵਕਤੋਂ ਤੀ ਕਿ ਹਮੋਕੇ ਟਾਲੀ ਦੇਣਾ ਚਾਹੀ। ਹਵਾ ਗਰਮ ਜਵਲਨਸ਼ੀਲ ਪਦਾਰਥੋਂ ਕੇ ਉਡਾਈ ਸਕੋ ਜੋ ਆਸ ਪਾਸ ਹੋ ਰਹੀ ਝਾੜੀਓ ਔਰ ਵਨਸਪਤੀ ਹੋ ਰਹੀ ਤੀ ਕਿ ਗਰਮੀ ਦਾ ਸਰੋਤ ਬਣੀ ਸਕੋ। ਆਗ ਔਰ ਪੂਰੀ ਤਰ੍ਹਾਂ ਸਹੀ ਬੂਝੀ ਜਾਣੇ ਤੀ ਕਿ ਤੇਥੀ ਰਹਿਣਾ ਚਾਹੀ ਔਰ ਨਿਗਰਾਨੀ ਕਰਦੇ ਰਹਿਣਾ ਚਾਹੀ। ਜੇ ਆਗ ਬੇਕਾਬੂ ਹੋਈ ਜਾਓ ਤੋ ਤੁਸੋ ਕੇ ਜਲਦੀ ਆਪਾਤਕਾਲੀਨ ਸੇਵਾਓਂ ਕੇ ਕਾਲ ਕਰਨਾ ਚਾਹੀ। ਆਗ ਬੁਝਾਉਣ ਕੇ ਪਾਣੀ ਜਾਂ ਰੇਤੋ ਦਾ ਉਪਯੋਗ ਕਰੀ ਰਹਾ ਵੀ ਕੋਸ਼ਿਸ਼ ਕਰਨੀ ਚਾਹੀ। ਜੇ ਜ਼ਿਆਦਾ ਬੇਕਾਬੂ ਹੋਈ ਜਾਓ ਤੋ ਦਮਕਲ ਕਰਮੀਓ ਕੇ ਹੀ ਆਗ ਬੁਝਾਉਣੇ ਦੇਣਾ ਚਾਹੀ। ਜੰਗਲੋਂ ਦੇ ਆਗੋ ਕੇ ਰੋਕਣੇ ਦੀ ਤਈ ਅਗਨੀ ਰਕਸ਼ਾ ਰਾਸਤੇ ਬਣਾਉਣੇ ਚਾਹੀ ਔਰ ਗਰਮੀਓ ਦੇ ਵਿਸ਼ੇਸ਼ ਨਿਗਰਾਨੀ ਰੱਖਣੀ ਚਾਹੀ। ਆਮ ਲੋਗੋ ਔਰ ਸਥਾਨੀ ਸਮੁਦਾਇਓ ਕੇ ਵਨ ਪ੍ਰਬੰਧਨ ਔਰ ਸੁਰੱਖਿਆ ਸਾਈ ਜੋੜਨਾ ਚਾਹੀ ਤਾਂ ਕਿਸੇ ਪੇੜੋ ਰੇ ਮਹੱਤਵੋ ਕੇ ਸਮਝੋ ਔਰ ਤਿੰਨੋ ਰੀ ਰਕਸ਼ਾ ਕਰੋ। ਲੋਗੋ ਕੇ ਵਨੋ ਰੇ ਲਾਭ ਜਿਸੇ ਕਿ ਆਕਸੀਜਨ, ਜਲ ਚੱਕਰ, ਵਨਯ ਜੀਵ ਆਸ਼ਰੇ ਰੇ ਬਾਰੇ ਦੇ ਸ਼ਿਕਸ਼ਿਤ ਕਰਨਾ ਚਾਹੀ ਤਾਂ ਕਿਸੇ ਪ੍ਰਕਿਰਤੀ ਦੇ ਪ੍ਰਤੀ ਸੰਵੇਦਨਸ਼ੀਲ ਬਣੇ ਹੁੰਦੇ ਰਹੋ। ਔਰ ਦੇਖੋ ਆਮੋ ਕੇ ਕਭੀ ਵੀ ਇਸੀ ਭੂਲ ਜਾਂ ਲਾਪਰਵਾਹੀ ਨਹੀਂ ਕਰਨੀ ਚਾਹੀ। ਹਾਂ ਮੈਂ ਜਾਣੂ ਜੇ ਵੀ ਬਣੋ ਦੇ ਕਿਤਨੇ ਜੀਵ ਜੰਤੂ ਪਸ਼ੂ ਪਕਸ਼ੀ ਰਹੋ ਤੋ ਸੇ ਵੀ ਵਿਚਾਰੇ ਤੇ ਸਾਗ ਔਰ ਬੇਂਟੋ ਦੇ ਚੜੀ ਜਾਓ। ਪਰਿਆਵਰਣੋ ਕੇ ਬਚਾਉਣੇ ਦੀ ਖਾਤਰ ਹਮੋ ਕੇ ਵਕਤੋ ਵਕਤੋ ਪਾਏ ਵਿਕਸ਼ਾ ਰੋਪਣ ਕਰਨਾ ਚਾਹੀ। ਬਣੋ ਰੀ ਆਗੋ ਸਾਥੀ ਸਭ ਪ੍ਰਭਾਵਿਤ ਹੋ ਤੋ ਹਮ ਸਭੀ ਕੇ ਇੱਥੇ ਕੇ ਰੋਕਣੇ ਦੇ ਆਪਣੀ ਭੂਮਿਕਾ ਨਿਭਾਉਣੀ ਚਾਹੀ। ਤੋ ਜੀ ਇਹ ਤੋ ਥੀ ਬਾਤਚੀਤ ਬਣੋ ਕੇ ਆਗ ਦੋ ਬਚਾਉਣੇ ਦੇ ਬਾਰੇ ਦੇ ਔਰ ਇਹ ਵੀ ਸੁਣੋ ਤੁਸੀਂ ਲੋਕ ਗੀਤ

ਆ ਸਭ ਇਹ ਸੰਦੇਸ਼ ਦਿਆ ਸਾ ਕਿ ਅਸੀਂ ਆਪਣੀ ਸੰਸਕ੍ਰਿਤੀ ਹੋਰ ਇਤਿਹਾਸਿਕ ਦੋਹਰ ਸੁਰੱਖਿਅਤ ਡਾਣੀ ਜੇਵੇਂ ਅਸੀਂ ਆਪਣੇ ਇਤਿਹਾਸਾਂ ਦੇ ਬਾਰੇ ਇਤਿਹਾਸਾਂ ਵੀ ਵਿਸਰਲੇ ਤਾਂ ਆਸਰੀ ਪਹਿਚਾਣ ਵੀ ਕਮਜ਼ੋਰ ਹੋਣੀ। ਸੰਗ੍ਰਹਾਲੇ ਆਸਾ ਵੇ ਆਪਣੇ ਅਤੀਤਾਂ ਸੰਗੇ ਜੋੜਾ ਸਾ ਹੋਰ ਭਵਿਸ਼ਯ ਵੇ ਸਿੱਖ ਪ੍ਰਦਾਨ ਕੇਰਾ ਸਾ। ਅੰਤਰਰਾਸ਼ਟਰੀ ਦਿਵਸ ਕੇਵਲ ਸੰਗ੍ਰਹਾਲੇ ਦਿਵਸ ਕੇਵਲ ਇੱਕ ਔਪਚਾਰਿਕ ਦਿਵਸ ਨਹੀਂ ਉੱਥੇ ਬਲਕਿ ਇਹ ਆਸਾਰੀ ਸੰਸਕ੍ਰਿਤੀ ਇਤਿਹਾਸ ਹੋਰ ਵਿਰਾਸਤੇਰੀ ਪ੍ਰਤੀ ਸਮਾਨ ਪ੍ਰਗਟ ਕੇਨੇਰਾ ਅਵਸਰ ਸਾ। ਸੰਗ੍ਰਹਾਲੇ ਆਸਰੀ ਸਵਿਤਾਰਾ ਅਮੁੱਲਯ ਖਜ਼ਾਨਾ ਸਾ ਜੁਣੀ ਵੇ ਸੁਰੱਖਿਅਤ ਡਾਣੇ ਆਸੇ ਡਾਣੇ ਤਈ ਆਸੇ ਸਭੀਰਾ ਕਰਤੱਵ ਜ਼ਰੂਰੀ ਸਾ। ਤਾਂ ਦੇਖਾ ਜੀ ਇਹ ਥੀ ਕਿਸ ਗੱਲਬਾਤ ਐਵੇਂ ਸੁਣਾ ਤੋਂ ਸਭ ਇੱਕ ਸ਼ੁਭ ਲਜਈ ਹੋਰ ਲੋਕ ਗੀਤ ਗਾਉਣ ਵਾਲੇ ਕਲਾਕਾਰ ਸੀ ਕ੍ਰਿਸ਼ਨਾ ਠਾਕੁਰ ਤਾਂ ਲਿਆ ਜੀ ਸੁਣਾ ਇਹ ਸ਼ੁਭ ਲਜਈ

ਤਾਂ ਦੇਖਾ ਜੀ ਇਹ ਸ਼ੋਭਲਾ ਸਿੰਘ ਲੋਕ ਗੀਤ। ਤਾਂ ਗੱਲਬਾਤ ਲਾਣੀ ਅਸਾਂ ਪਰਿਆਵਰਣ ਪ੍ਰਦੂਸ਼ਣ ਦੇ ਬਾਰੇ। ਪਰਿਆਵਰਣ ਪ੍ਰਦੂਸ਼ਣ ਇੱਕ ਪ੍ਰਾਕ੍ਰਿਤਿਕ ਪਰਿਵੇਸ਼ ਆ ਜੁਣਿਨ ਮਾਣੂ ਪਸ਼ੂ ਪਕਸ਼ੀ ਪੇੜ ਪੌਦੇ ਤਥਾ ਅਨੇ ਜੀਵ ਜੰਤੂ ਰੋ ਆਸਾ ਸਾਫ ਪਰਿਆਵਰਣ ਜੀਵਨਰੀ ਤਈ ਬੜਾ ਜ਼ਰੂਰੀ ਸਾ। ਇਹ ਆਸਾ ਵੀ ਸ਼ੁੱਧ ਵਾਯੂ ਪਾਣੀ ਹਵਾ ਹੋਰ ਰੋਣੇ ਯੋਗੇ ਵਾਤਾਵਰਣ ਪ੍ਰਦਾਨ ਕੀ ਰਸਾ। ਪਰੰਤੂ ਆਧੁਨਿਕ ਵਕਤਨ ਤੇਜ਼ੀ ਸਿੰਘ ਬੜਦੇ ਉਦਯੋਗੀਕਰਨ ਸ਼ਹਿਰੀਕਰਨ ਹੋਰ ਜਨਸੰਖਿਆ ਵਿਰਧੀ ਦੇ ਕਾਰਨ ਪਰਿਆਵਰਨ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣੀ ਸਾ। ਪ੍ਰਦੂਸ਼ਣ ਕੇਵਲ ਪ੍ਰਕਿਰਤੀ ਵੇ ਪ੍ਰਭਾਵਿਤ ਕੇਰਾ ਸਾ ਬਲਕਿ ਮਾਣੂ ਦੇ ਸਵਸਥ ਹੋਰ ਸਮਸਤ ਜੀਵ ਜਗਤ ਵੇ ਵੀ ਪ੍ਰਭਾਵਿਤ ਕੇਰਾ ਸਾ। ਪਰਿਆਵਰਨ ਪ੍ਰਦੂਸ਼ਣ ਦਾ ਮਤਲਬ ਜ਼ਵੇ ਪਰਿਆਵਰਨ ਹਾਨੀਕਾਰਕ ਪਦਾਰਥੇ ਦੀ ਮਾਤਰਾ ਬੜਾ ਸਾ ਹੋਰ ਪ੍ਰਕਿਰਤਿਕ ਸੰਤੁਲਨ ਵਿਗੜਾ ਸਾ ਤਾਂ ਤਵੇ ਪਰਿਆਵਰਨ ਪ੍ਰਦੂਸ਼ਣ ਹੋ ਸਾ। ਪ੍ਰਦੂਸ਼ਣ ਸੰਗੇ ਵਾਯੂ ਪਾਣੀ ਮਿੱਟੀ ਹੋਰ ਧਵਨੀ ਸਭੀ ਦੂਸ਼ਿਤ ਹੋ ਸਾ। ਵਾਯੂ ਪ੍ਰਦੂਸ਼ਣ ਜ਼ਵੇ ਵਾਯੂ ਨੂੰ ਧੂੰਆਂ ਜ਼ਹਿਰੀਲੀ ਗੈਸ ਹੋਰ ਧੂਲਰ ਕਣ ਮਿਲਾ ਸਾ ਤਵੇ ਵਾਯੂ ਪ੍ਰਦੂਸ਼ਣ ਹੋ ਸਾ। ਉਸ ਕਾਲ ਕੇ ਵਕਤਨ ਕਾਰਖਾਨੇ ਵਾਹਨ ਹੋਰ ਬਿਜਲੀ ਘਰਾਂ ਨਿਕਲੂ ਵਾਲੇ ਧੂੰਏ ਵਾਯੂ ਵੇ ਪ੍ਰਦੂਸ਼ਿਤ ਕੇਰਾ ਸਾ। ਵਾਯੂ ਪ੍ਰਦੂਸ਼ਣ ਦੇ ਪ੍ਰਭਾਵ ਜਿਹੜੇ ਕਿ ਸਾਂਸੇ ਦੀ ਦਿੱਕਤ ਅਸਥਮਾ ਹੋਰ ਫੇਫੜੇ ਦੀ ਬਿਮਾਰੀ ਅਮਲ ਵਰਸ਼ਾ ਇਤਿਆਦਿ। ਜਲ ਪ੍ਰਦੂਸ਼ਣ ਤੈਵੇ ਹੌਸਾ ਜ਼ਵੇ ਨਦੀਆਂ ਤਲਾਬ ਹੋਰ ਸਮੁੰਦਰਨ ਗੰਦਗੀ ਜ਼ਹਿਰੀਲੇ ਪਦਾਰਥ ਮਿਲੀ ਜਾ ਸਾ। ਜਲ ਜ਼ਿੰਦਗੀ ਦਾ ਆਧਾਰ ਸਾ ਤਾਂ ਉਈਂ ਪ੍ਰਦੂਸ਼ਿਤ ਹੋਣਾ ਬੜਾ ਖਤਰਨਾਕ ਸਾ। ਜਲ ਪ੍ਰਦੂਸ਼ਣ ਦੇ ਕਾਰਨ ਜ਼ਿੰਡੇ ਕਾਰਖਾਨੇ ਦਾ ਰਸਾਇਣਿਕ ਕਚਰਾ ਸੀਵਰਾਂ ਦਾ ਗੰਦਾ ਪਾਣੀ ਪਲਾਸਟਿਕ ਹੋਰ ਕੂੜਾ ਕਚਰਾ ਫੈਂਕਣਾ ਕ੍ਰਿਸ਼ੀ ਨੂੰ ਰਸਾਇਣਿਕ ਖਾਦਾਂ ਦਾ ਹੋਰ ਕੀਟਨਾਸ਼ਕਾਂ ਦਾ ਉਪਯੋਗ ਇਹ ਜਲ ਵਾਯੂ ਪ੍ਰਦੂਸ਼ਣ ਦੇ ਕਾਰਨ ਸਾ। ਜਲ ਪ੍ਰਦੂਸ਼ਣ ਦਾ ਪ੍ਰਭਾਵ ਜ਼ਿੰਡੇ ਪੀਣੇ ਦੇ ਪਾਣੀ ਦੀ ਕਮੀ ਜਲੀਏ ਜੀਵਾਂ ਦੀ ਮੌਤ ਮਿੱਟੀ ਦੀ ਉਰਵਰਕਤਾ ਨਾਲ ਕਮੀ। ਦੂਜਾ ਕਾਰਨ ਸਾ ਧਵਨੀ ਪ੍ਰਦੂਸ਼ਣ ਜ਼ਿੰਡੇ ਅਨਾਵਾਸ਼ਕ ਤੇਜ਼ ਆਵਾਜ਼ ਵੇ ਧਵਨੀ ਪ੍ਰਦੂਸ਼ਣ ਬੋਲਾ ਸਾ। ਉਸ ਕਾਲ ਕੇ ਵਕਤਾਂ ਸ਼ਹਿਰਾਂ ਗਾੜੀ ਦੇ ਹੋਰਨ ਮਸ਼ੀਨਾਂ ਹੋਰ ਲਾਊਡ ਸਪੀਕਰਾਂ ਦੇ ਕਾਰਨ ਧਵਨੀ ਪ੍ਰਦੂਸ਼ਣ ਤੇਜ਼ੀ ਸੰਗੇ ਬੋੜਦਾ ਲਗਾ ਸਾ। ਧਵਨੀ ਪ੍ਰਦੂਸ਼ਣ ਦੇ ਕਾਰਨ ਜ਼ਿੰਡੇ ਵਾਹਨ ਹੋਰ ਟ੍ਰੈਫਿਕ ਲਾਊਡ ਸਪੀਕਰ ਪਟਾਖੇ ਮਸ਼ੀਨਾਂ ਦਾ ਉਪਯੋਗ ਧਵਨੀ ਪ੍ਰਦੂਸ਼ਣ ਦੇ ਮਾਣੂ ਦੀ ਜ਼ਿੰਦਗੀ ਕਈ ਪ੍ਰਭਾਵ ਪੌੜਾ ਸਾ ਜ਼ਿੰਡੇ ਕਿ ਮਾਨਸਿਕ ਤਣਾਅ ਰੁਪਣੇ ਦੀ ਕਸ਼ਮਤਾ ਕਮ ਹੋ ਸਾ ਅਨਿਦਰਾ ਹੋ ਉੱਚ ਰਕਚਾ ਵੀ ਹੋ ਸਾ। ਪਰਿਆਵਰਣ ਦਾ ਸੰਰਕਸ਼ਣ ਕਹਿੰਦੇ ਕਿਰਨਾ ਉਈ ਦੇ ਉਪਾਅ ਰੀ ਵਰਿਕਸ਼ਾਰੋਪਣ ਜਿਹੜੇ ਜ਼ਿਆਦਾ ਸੇ ਜ਼ਿਆਦਾ ਪੇੜ ਲਾਏ ਲੋੜੀ ਪੇੜ ਵਾਯੂ ਵੇ ਸ਼ੁੱਧ ਕੇਰਾ ਸਾ ਹੋਰ ਪਰਿਆਵਰਣ ਸੰਤੁਲਨ ਬਣਾਈਏ ਡਾ ਸਾ। ਪਲਾਸਟਿਕ ਦਾ ਕਮ ਉਪਯੋਗ ਕਰਨਾ ਪਲਾਸਟਿਕ ਦੀ ਜਗ੍ਹਾ ਕੱਪੜੇ ਹੋਰ ਕਾਗਜ਼ਾਂ ਦੇ ਬੈਗ ਦਾ ਉਪਯੋਗ ਕਰ ਲੋੜੀ। ਜਲ ਸੰਰਕਸ਼ਣ ਜ਼ਿੰਡੀ ਪਾਣੀ ਦਾ ਦੁਰਉਪਯੋਗ ਰੋਕਣਾ ਹੋਰ ਪਾਣੀ ਦੇ ਸਰੋਤ ਸਾਫ ਰੱਖਣੇ। ਪਰਿਆਵਰਣ ਪ੍ਰਦੂਸ਼ਣ ਉਸ ਮਾਣੂ ਦੇ ਸਾਹਮਣੇ ਬੜੀ ਚੁਣੌਤੀਆਂ ਏਕ ਸਾ ਜਿਵੇਂ ਵਕਤਪਨ ਦੇ ਇਸ ਸਮੱਸਿਆ ਦਾ ਸਮਾਧਾਨ ਨਹੀਂ ਕੇਲੇ ਤਾਂ ਐਣੂ ਵਾਲੀ ਪੀੜ੍ਹੀ ਵੇ ਗੰਭੀਰ ਪਰਿਣਾਮ ਭੁਗਤਣੇ ਪੌੜੀ ਸਕੇ ਸੀ। ਸਵਸਥ ਹੋਰ ਸਵਸਥ ਜ਼ਿੰਦਗੀ ਲਈ ਤਈ ਪਰਿਆਵਰਣ ਸੰਰਕਸ਼ਣ ਬੜਾ ਜ਼ਰੂਰੀ ਸਾ। ਆਸਾ ਵੇ ਇਹ ਸੰਰਕਸ਼ਣ ਜ਼ਰੂਰੀ ਸਾ ਕਿ ਸਮਝਣਾ ਜ਼ਰੂਰੀ ਸਾ ਕਿ ਪ੍ਰਕਿਰਤੀ ਆਸਰੀ ਸਭਿਨ ਬੜੀ ਸੰਪੱਤੀ ਸਾ ਜਿਵੇਂ ਆਸੇ ਪਰਿਆਵਰਣ ਸੁਰੱਖਿਅਤ।